ਪ੍ਰੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬੰਤਾ ਸਤਬੰਧਪ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਪੂਮਨ ਚਤਰਾਂਗਾ ਸੰਗ ਨਾ ਚਾਲਿਓ ਇਨ ਮੈਂ ਕਛੂਐ ਊੜ ਸਦਾਇਓ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਹਾਂ ਸੁਖ ਆਗੈ ਮੁਖੀ ਉਜਲ ਸੰਗ ਸੰਤਨ ਕਹਿ ਪਾਈਐ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁਬਿਧ ਸੁਨਤੇ ਕਹੋ ਸੁਹਾਗਣ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਵਰਨ ਨਾ ਦਿਸੈ ਚਿਹਨ ਨਾ ਲਖੀਐ ਸੁਹਾਗਣ ਸਾਥ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਜੈਤ ਸਰੀ ਮਹੱਲਾ ਪੰਜਵਾਂ

ਬੁਝ ਪ੍ਰਭ ਕਹੋ। ਜੈਤ ਸਰੀ ਮਹੱਲਾ ਪੰਜਵਾਂ, ਲੋੜੀਂਦੜਾ ਸਾਜਨ ਮੇਰਾ, ਘਰ ਘਰ ਮੰਗਲ ਗਾਵੋ ਨੀਕੇ, ਘਟ ਘਟ ਤਸੈ ਬਸੇਰਾ ਰਹਾਓ। ਸੁਖ ਅਰਾਧਨ ਦੁਖ ਅਰਾਧਨ, ਬਿਸਰੈ ਨਾ ਕਾਹੂ ਬੇਰਾ, ਨਾਮ ਜਪਤ ਕੋਟ ਸੂਰ ਉਜਾਰਾ, ਬਿਰਸੈ ਪਰਮ ਅੰਧੇਰਾ। ਥਾਂ ਥਨੰਤਰ ਸਭਨੀ ਜਾਈ, ਜੋਦੀ ਸਹਿ ਸੋ ਤੇਰਾ, ਸੰਤ ਸੰਗ ਪਾਵੈ ਜੋ ਨਾਨਕ, ਤਿਸ ਬਹੁਰ ਨਾ ਹੋਈ ਹੈ ਫੇਰਾ। ਜੈਤ ਸਰੀ ਮਹੱਲਾ ਪੰਜਵਾਂ, ਘਰ ਚੌਥਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਿਸਾਰੀ, ਅਹੰ ਛੋਡਿਓ ਹੈ ਤਿਆਗ ਰਹਾਓ। ਜੋ ਦੇਖੋ ਤੋ ਸਗਲ ਮੋਹੇ ਮੋਹੀਓ, ਤੋ ਸਰਨ ਪਰਿਓ ਗੁਰ ਭਾਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕੋ, ਜੋ ਸੰਤ ਭੇਟੇ ਵਡ ਭਾਗ, ਜਨ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ। ਜੈਤ ਸਰੀ ਮਹੱਲਾ ਪੰਜਵਾਂ, ਮਨ ਮੈਂ ਸਤਿਗੁਰ ਧਿਆਨ ਤਰਾ, ਦ੍ਰਿੜਿਓ ਗਿਆਨ ਮੰਤਰ ਹਰ ਨਾਮਾ, ਪ੍ਰਭ ਜੀਓ ਮਯਾ ਕਰਾ ਰਹਾਓ। ਕਾਲ ਜਾਲ ਅਰਮਹਾ ਜੰਜਾਲਾ, ਛੁਟਕੇ ਜਮੈ ਡਰਾ, ਆਇਓ ਦੁਖ ਹਰਨ ਸਰਨ, ਕਰਨਾ ਪਤ ਗਹਿਓ ਚਰਨ ਆਸਰਾ। ਨਾਮ ਰੂਪ ਭਇਓ ਸਾਧ ਸੰਗ, ਭਵਨਿਤ ਪਾਰ ਪਰਾ, ਅਪਿਓ ਪਿਓ ਗਤ ਥੀਓ ਭਰਮਾ, ਕਹੋ ਨਾਨਕ ਅਜਰ ਜਰਾ। ਜੈ ਸਰੀ ਮਹੱਲਾ ਪੰਜਵਾਂ, ਜਾਂ ਕਉ ਭਏ ਗੋਵਿੰਦ ਸਹਾਈ, ਸੁਖ ਸਹਿਜ ਆਨੰਦ ਸਕਲ ਸਿਉ, ਵਾ ਕਉ ਵਿਆਦ ਨਾ ਕਾਈ ਰਹਾਓ। ਦੀਸੈ ਸਭ ਸੰਗ ਰਹਿ ਅਲੇਪਾ, ਨਹਿ ਵਿਆਪੈ ਉਨਮਾਈ, ਏਕੈ ਰੰਗ ਤਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ, ਦਇਆ ਮਯਾ ਕਿਰਪਾ ਠਾਕਰ ਕੀ ਸਹੀ ਸੰਤ ਸੁਭਾਈ, ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ। ਜੈਤ ਸਰੀ ਮਹੱਲਾ ਪੰਜਵਾਂ, ਗੋਬਿੰਦ ਜੀਵਨ ਪ੍ਰਾਨ ਧਨ ਰੂਪ, ਅਗਿਆਨ ਮੋਹ

ਸਾ ਸਾ ਸਿਮਰੰਤ ਨਾਨਕ ਮਹਾਂਯਗਨ ਨਾ ਬਿਨਸਨ ਮੁਖ ਤਲੈ ਪੈਰ ਉੱਪਰੇ ਵਸੰਦੋ ਕਹੁਥੜੈ ਥਾਏ ਨਾਨਕ ਸੋ ਤਣੀ ਕਿਉ ਵਿਸਾਰਿਓ ਉਧਰੈ ਜਿਸ ਦੈ ਨਾਏ ਪੌੜੀ ਰਗਤ ਬਿੰਦ ਕਰਨ ਮਿਆ ਅਗਨ ਉਧਰ ਮਝਾਰ ਉਰਦ ਮੁਖ ਕੁਚੀਰ ਬਿਕਲ ਨਰਕ ਘੋਰ ਗੁਵਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ ਬਿਖਮ ਥਾਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੈ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨੈ ਖੰਡਣ ਕਲ ਕਲੇਸੈ ਪ੍ਰਭ ਸਿਮਰ ਨਾਨਕ ਨੈ ਦੂਰਨੈ ਹਬ ਰੰਗ ਮਾਣੈ ਜਿਸ ਸੰਗ ਤੈ ਸਿਉ ਲਾਈਐ ਨੇਹੋ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚਪਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮੈ ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਸਾਈ ਸੇ ਤੀਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਨਗਰੇ ਮੈਂ ਬਿਸਨਾ ਦੇਵਹੀ ਜਿਨ ਸਿਉ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲੁਣੈ ਕਰਮ ਹੋ ਖੇਤ ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕੋੜਦਾਨ ਇਸ ਨਾਨੰ ਅਨਕ ਸੋ ਦਿਨ ਪਵਿੱਤਰ ਤੈ ਉਚਰੰਤ ਨਾਨਕ ਹਰ ਹਰ ਰਸਨਾ ਸਰਵ ਭਾਵ ਬਿਮੁਚਤੇ ਈਂਦਣ ਕੀਤੋ ਮੂਕਣਾ ਪੋਰੀ ਦਿੱਤੀ ਮੁਪਾਹੇ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੋ ਡੁਖੜੇ ਉਲਾਹੇ ਪੌੜੀ ਕੋਟ ਅੱਗਾ ਸਭ ਨਾਸ ਹੋਹੇ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਓ ਜਨ ਮਰਨ ਪੈ ਕੱਟੀਐ

ਭੁਲਾਇਆ ਸਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਕੌਤ ਕੋਟ ਤਮਾਸਿਆ ਚੇਤਨਾ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ ਚੂੜ ਸਮੱਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੈ ਦੇਵਾਨਿਆ ਸਿਰ ਲੱਗਾ ਜਮਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤੈ ਸੰਚੰਤ ਬਿਖਿਆ ਛਲੰਗ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਆਡਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲ ਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਸਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ ਲੱਗੜਾ ਸੋਨੇ ਹੋ ਮਨ ਮਜਾਹੂ ਰਤਿਆ ਵਿਦੜੋ ਸਚ ਥੋਕ ਨਾਨਕ ਮਿਠੜਾ ਸੋ ਤਣੀ ਪੌੜੀ ਹਰ ਬਿਨ ਕਛੂਨਾ ਲੱਗ ਗਈ ਭਗਤਨ ਕਉ ਮੀਠਾ ਆਨ ਸਵਾ ਸਵ ਫੀਕਿਆ ਕਰ ਨਿਰਨਉ ਡੀਠਾ ਅਗਿਆਨ ਪਰਮ ਦੁਖ ਕੱਟਿਆ।

ਇਹਨਾਂ ਨੇ ਤਿਆਗ ਚਾਤਰਕ ਮੇਘ ਮੰਡਲ ਬਾਣ ਵਿਧਹੰਚ ਕੁਰੰਕਨਾਦੰ ਅਲਬੰਧਨ ਕੁਸੁਮ ਬਸਨ ਚਰਨ ਕਮਲਰ ਚੰਤ ਸੰਤ ਨਾਨਕ ਆਨਾ ਰੁਚਤੇ ਮੁਖ ਡੇਗਾਊ ਪਲਕ ਛੜਿਆਨਾ ਡੇਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ

0: ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਦ ਤੋਂ ਉਧਾਰਨ ਭਾਉ ਜਲ ਵਿਖਮ ਅਸਗਾਹੋ ਗੁਰ ਬੋਇਥੈ ਤਾਰਿਆਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥੱਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤੇ ਕੋ ਸੁਨਿਯੰਤੇ ਕੋ ਵਰਤੰਤੇ ਕੋ ਨਰਹਰੈ ਨਾਮ ਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੈ ਹਿਕ ਸੇਵੀ ਹਿਕ ਸੰਭਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾਂ ਕਿਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥਿਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਓ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤਿਆਏ ਨਿਗਮ ਭਏ ਸਾਖੀ ਗੋਤਮ ਨਾਰ ਉਮਾ ਪਤ ਸਵਾਮੀ ਸੀਸ ਧਰਨ ਸਹਿਸ ਪੱਗ ਗਾਮੀ ਇਨ ਦੂਤਨ ਖਲ ਬੱਧ ਕਰ ਮਾਰਿਓ ਵੱਡੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਦਾਸ ਕਹਾਂ ਕੈਸੇ ਕੀਜੈ ਬਿਨ ਰਗਨਾਥ ਸਰਨ ਕਾਂ ਕੀ ਲੀਜੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾਓ ਮੇਰਾ ਹੀਰ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦਿਰਲਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮੰਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਕਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸਵਾਮੀ ਰਹਾਓ ਊਚ ਸਮਾਨਾ ਠਾਕਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਹੋ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵੇਕੈ ਨਾਨਕ ਹਰ ਮਨਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓੜ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਓੰਕਾਰ ਸਤਿਗੁਰ ਪ੍ਰਸਾਦ ਤਾਇਓ ਰੇਮੰਦ ਦਿਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ हर कथा हर जस साध संगत स्यों एक मोहत नाहि मन लायो। बिगस्यो पेख रंग कसुंभ को पर गृह जोहन जायो। चरण कमल स्यों पाओ ना कीनो नह सतपुरख मनायो। तावत कौ तावै बहु पाती जो तेली बल्द परमायो। नामदान इस नान ना कियो एक निमख ना कीर्त गायो। नाना झूठ लाए मन तोखियो नह बुझियो अपनायो। पर उपकार न कबहू किए नहीं सतगुर सेवत आयो। पंच दूत रच संगत गोष्ट मतवारो मदमायो। करो बेनती साध संगत हर भगत वच्छल सुन आयो। नानक भाग परयो हर पाछ राख लाज अपनायो। टोडी महला पंजवां मानुख बिन बूझे बिरथा आया। अनक सा सिंगार बहु करता जो मृतक ओढ़ाया रहाओ। ताए ताए किरपन श्रम कीनो एकत्र करी है माया। दान पुन संतन सेवा कित ही काज ना आया। कर आपरण सवारी सेजा कामन थाट बनाया। संग न पायो अपने परते पेख बेख दुख पाया। सारो दिन समझूरी करता तो मुसलै शराया। खेद पयो बेगारी न्याई कर कै काम न आया। पयो अनुग्रह जा को प्रभ को तिस हृदय नाम वसाया। साध संगत कै पाछै परयो जन नानक हर रस पाया। टोडी महला पंजवां किरपा निद बसुर दै हर नीत। तैसी बुद्ध करो परगासा लागै प्रभ संग प्रीत रहाओ। दास तुम्हारे की पावो तूरा मस्तक ले ले लावो। महापत ते होत पुनीता हर कीर्तन गुन गावो। आज्ञा तुमरी मीठी लागो कियो तहारो पावो। जो तू देहे तही एहो तृप्त या नकत हूं तावो। सद ही निगट जानो प्रभ स्वामी सगले रिण हो रही है। साधु संगत होए प्राप्त ता प्रभ अपना लही है। सदा सदा हम शोहरे तुमरे तू प्रभ हमरो मीरा। नानक बारक तुम मात पिता मुख नाम तुम्हारो खीरा। टोडी महला पंजवां कर दूजा दुपदे एको ओंकार सतगुर प्रसाद। मांगो दान ठाकुर नाम अवर कशु मेरा संग न चल। मिले कृपा गुणगाम रहाओ। राज माला नेक भोग रस सगल तरवर की शाम। ताए ताए बहुविध कौतावै सगल निरार्थ काम। बिन गोविंद अवर जे चाहौ दिसै सगल बात है खाम। कहो नानक संत रेन मांगो मेरो मन पावै विश्राम। टोडी महला पंजवां प्रभ जी को नाम मने साधारै। जी प्राण सुख इस मन को बर्तन ए हमारे रहाओ। नाम जात नाम मेरी पत है नाम मेरा परिवार है। नाम सिखाई सदा मेरा संग हर नाम मोको निस्तार है। बिखै बिलास कहियत बहुत तेरे चलत न कछु संगार है। इष्ट मीत नाम नानको हर नाम मेरा भंडार है। टोडी महला पंजवां नीके गुण गाओ मिट ही रोग। मुखी उजल मन निर्मल होई है तेरो रह इहां उहां लोग रहाओ। चरण पखार करो गुर सेवा मने चरामो भोग। छोड़ आपत बाद हंकारा मान सोई जो होग। संत टहल सोई है लागा जिस मस्तक लिखिया लिखोग। कहो नानक एक बिन दूजा यवर ना करन है जोग। टोडी महला पंजवां सतगुर आयो शरण तुहारी। मिले सुख नाम हर सोभा चिंता लाहे हमारी रहाओ। अवर ना सूजै दूजी ठाहर हार परयो तौ द्वारी। लेखा छोड़ा लेखै छूटै हम निर्गुण लेहो उबारी। ਸਤਿਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਓ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂੰ ਤੇ ਛੂਟੈ ਪਵ ਜਲ ਜਗਤ ਤਰਾਇਣ ਖੋਜਤ ਖੋਜ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੈ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋਹੇ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨਿਖੁਟਤ ਨਾਹੀ ਰਾਮ ਰਤਨ ਤਨ ਖਾਟਿਓ ਭਸਮਾ ਪੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲਵਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਢਾਕਣ ਕਉ ਇਕ ਹਰੇ ਰਹਾਓ ਅਨਕ ਛਿੱਦਰ ਬੋਹਿਤ ਕੇ ਛੁਟਕਤ ਥਾਵ ਨਾ ਜਾਹੀ ਕਰੇ ਜਿਸਕਾ ਬੋਹਿਥ ਤਿਸ ਆਰਾਧੇ ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੈ ਓਏ ਊਹਾਂ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਓ ਕਾੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗੜ ਨਾ ਕੋ ਲਾਗੈ ਜਾਂ ਕੀ ਪ੍ਰਭ ਆ ਗਏ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਭ ਜਾਪ ਧਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜਿਸਕੇ ਸੇ ਫਿਰ ਤਿਨ ਹੀ ਸੰਭਾਲੇ ਬਿਨਸੇ ਸੋਗ ਸੰਤਾਪ ਹੱਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾਵੜ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਪਰਾਧ ਖੰਡਨ ਕੇ ਦਾਤੇ ਤੁਜਬਿਨ ਕੌਣ ਉਧਾਰੇ ਰਹਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ
1: ਯੂ ਆਰ ਲਿਸਨਿੰਗ ਟੂ ਰੇਡੀਓ ਸਾਈ ਗਲੋਬਲ ਹਾਰਮਨੀ ਰੇਡੀਓ ਸਾਈ ਬ੍ਰਿੰਗਸ ਟੂ ਯੂ ਐਵਰੀ ਡੇ ਦ ਟੀਚਿੰਗਸ ਐਂਡ ਦ ਯੂਨੀਵਰਸਲ ਮੈਸੇਜ ਆਫ ਲਵ ਆਫ ਭਗਵਾਨ ਸ੍ਰੀ ਸਤਿ ਸਾਈ ਬਾਬਾ
2: Sai Ram, dear listeners, did you know that Bhagwan Baba started the prestigious Sri Satya Sai Super Specialty Hospital in Prashanti Gram, Puttaparthi in November 1991? Today, this facility runs a state-of-the-art ophthalmology department. By June 2009, the ophthalmology department alone had treated nearly 500,000 patients in its outpatient department and performed 39,558 sophisticated and advanced ophthalmologic surgeries. Every single one of these patients received advanced treatments and underwent surgeries, including laser eye surgery, absolutely free of cost. Commenting on the facility, Mr. Sunil Gavaskar, former captain of the Indian cricket team, said, It was an honor and a privilege to see the fantastic work being done for the ordinary people by the dedicated team of doctors. I hope that there would be more such hospitals in the country with Swami's blessings. At Bhagwan Bhabha's hospitals, all departments provide free medical care in the form of consultations, medication, treatments, surgeries, tests, diagnostic procedures, and food to every single patient. The hospital is open to all, regardless of the patient's race, religion, regional background, age, or economic status. After his visit to the hospital, former President of India, Dr. APJ Abdul Kalam, commented, "Delight to visit Sri Satya Sai Institute of Higher Medical Sciences. I am inspired to visit the institution as I can see God's mission carried out in every aspect. Doctors and staff, they look to me as angels. Today, the saga of pure love continues to unfold every day in Sai hospitals at Prashanthi Nilayam and Whitefield, serving as ideal models for the health concerns of a pluralistic society. Founded by the incarnation of purest love, caring and compassion, the Sri Satya Sai hospitals are committed to touching lives through selfless service. To learn more about the healthcare services provided by the Sri Satya Sai Medical Trust, please visit www.sssmt.org.in. To read some of the patient's profiles, please check out the Healing Touch section of Radio Sai's e-journal Heart to Heart at www.h2hsai.org. Thank you, and Sai Ram from Prashanthi Nilayam.

ਲੇਕਿਨ ਸਾਹਿਬ ਕਹਿੰਦੇ ਨੇ ਐ ਮਨੁੱਖ ਐ ਬੰਦਿਆ ਕਦੀ ਇਹ ਵੀ ਆਖਿਆ ਕਿ ਸਭ ਕੁਛ ਤੇਰਾ ਹੈ ਮੇਰਾ ਤੇ ਹੈ ਹੀ ਕੁਛ ਨਹੀਂ ਜੀਉ ਪਿੰਡ ਸਭ ਦਿਸਦਾ ਤੇ ਤੇਰਾ ਦਿੱਤਾ ਹੋਇਆ ਸਰੀਰ ਹੈ ਤੇਰੇ ਦਿੱਤੇ ਹੋਏ ਸਵਾਸ ਨੇ ਜਦ ਤੱਕ ਤੂੰ ਚਲਾ ਰਿਹਾ ਉਹ ਚੱਲ ਰਹੇ ਨੇ ਤੇ ਜਦੋਂ ਤੂੰ ਚਾਹੇ ਚਲਦੇ ਹੋਏ ਸਵਾਸਾਂ ਨੂੰ ਸੰਗਲ ਪਾ ਕੇ ਰੋਕ ਸਕਣਾ ਤੇ ਫਿਰ ਸਾਡਾ ਤੇ ਨਾਨਾ ਹੋਇਆ ਸਾਰਾ ਕੁਛ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ।

ਮੈਂ ਇੱਕ ਅੱਗੇ ਇੱਕ ਸ਼ੇਰ ਕਿਹਾ ਸੀ, ਇੱਕ ਅਦੀਬ ਕਹਿੰਦਾ, ਜਬ ਤੱਕ ਥਾ ਦਮ ਮੇ ਦਮ ਨਾ ਝੁਕੇ ਆਸਮਾਂ ਸੇ ਹਮ। ਜਿਸ ਬੰਦੇ ਨੇ ਮੈਂ ਲਾਈ ਹੁੰਦੀ ਹੈ ਨਾ, ਉਹਦਾ ਇਹ ਹਾਲ ਹੈ। ਉਹ ਕਹਿੰਦਾ, ਜਬ ਤੱਕ ਥਾ ਦਮ ਮੇ ਦਮ ਨਾ ਝੁਕੇ ਆਸਮਾਂ ਸੇ ਹਮ, ਜਬ ਮੌਤ ਆ ਗਈ ਤੋ ਜ਼ਮੀਨ ਦਬਾ ਲਿਆ। ਬੋਲੋ ਸ੍ਰੀ। ਐਵੇਂ ਤੂੰ ਇਸ ਮੈਂ ਦੇ ਵਿੱਚ ਲੱਗਾ ਹੋਇਆ। ਸਾਹਿਬ ਕਹਿੰਦੇ ਨੇ, ਜੇ ਤੂੰ ਕਿਤੇ ਸਤਿਗੁਰ ਦੀ ਬਾਣੀ ਵੱਲ ਖਿਆਲ ਕਰੇ, ਸਤਿਗੁਰ ਦੀ ਬਾਣੀ ਵੱਲ ਤੂੰ ਧਿਆਨ ਦੇਵੇਂ, ਤੇ ਸਤਿਗੁਰ ਜੀ ਨੇ ਮੈਂ ਸ਼ਬਦ ਤੇ ਉਚਾਰਿਆ ਕਈ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਲੇਕਿਨ ਉਸ ਮੈਂ ਦੇ ਅਰਥ ਹੋਰ ਨੇ। ਉਸ ਮੈਂ ਦਾ ਅਰਥ ਈਗੋ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦਾ ਅਰਥ ਹੈ ਸਭ ਕੁਝ ਆਪਣਾ ਨਿਛਾਵਰ ਕਰ ਦੇਣਾ। ਬੋਲੋ ਸ੍ਰੀ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ,

지오 백년 사부 뜻이다. 사부께서 했더니라. मेरा मुझ में कुछ नहीं जो कुछ है सो तेरा सारे आंखों तेरा तुझको सौंप के क्या लागे एक फिलासफर की गल चेते आई ध्यान देना जरा रसना पवित्र को सारे प्यार नाल आखो सतनाम सारे आखो जी सतनाम एक फकीर सारा दिन उन्हें अपने खुदा नु याद करते रहना माला फेरते रहना ਕਿਤੇ ਕੁਝ ਮਿਲ ਗਿਆ ਖਾ ਲੈਣਾ ਕਿਤੇ ਨਾ ਮਿਲਿਆ ਅੱਲਾ ਹੀ ਅੱਲਾ ਖੈਰ ਸੱਲਾ ਇੱਕ ਦਿਨ ਮਾਲਾ ਫਿਰਦਾ ਫਿਰਦਾ ਇਹਦੇ ਮਨ ਵਿੱਚ ਗੱਲ ਆ ਗਈ ਕਹਿੰਦੇ ਮੇਰੇ ਖੁਦਾ ਕਹਿੰਦੇ ਮੈਂ ਤੇਰਾ ਇਤਨਾ ਨਾਮ ਜਪਦਾ तेरी मैं इतनी बंदगी करदा हां तू मैनू दिता ते कुछ नहीं ख्याल करना जरा कहंदे तू मैनू दिता ते कुछ नहीं चला गया जाके अरजोई कीती अपने खुदा दे अगे ਨਿਵਾਜ ਪੜੀ ਝੋਲੀ ਅੱਡ ਕੇ ਕਹਿੰਦਾ ਮੇਰੇ ਖੁਦਾ ਅੱਜ ਮੈਂ ਤੇਰੇ ਕੋਲੋਂ ਕੁਝ ਮੰਗਣ ਆਇਆ ਕੁਛ ਲੈਣ ਆਇਆ ਤੇਰੇ ਕੋਲ ਆਵਾਜ਼ ਆਈ ਕਹਿੰਦੇ ਫਕੀਰ ਸਾਈਂ ਕੀ ਚਾਹੁੰਦਾ ਕਹਿੰਦੇ ਮੇਰੇ ਮਾਲਕਾ ਤੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੇਰੇ ਕੋਲ ਕਿਸ ਵਾਸਤੇ ਆਇਆ ਐ ਵੇਖ ਤੇਰੀ ਬੰਦਗੀ ਕਰਨ ਵਾਲਿਆਂ ਦਾ ਹਾਲ ਮੇਰਾ ਕੁਰਤਾ ਵੀ ਫਟਿਆ ਹੋਇਆ ਦਸਤਾਰ ਵੀ ਫਟੀ ਹੈ ਪੈਰਾਂ ਵਿੱਚ ਜੋੜਾ ਵੀ ਨਹੀਂ ਕਿਤੇ ਤੇ ਕਿਸੇ ਦਰਵਾਜ਼ੇ ਤੋਂ ਤਾਂ ਮੈਨੂੰ ਖੈਰ ਮਿਲ ਜਾਂਦੀ ਹੈ ਤੇ ਕਿਸੇ ਦਰਵਾਜ਼ੇ ਤੋਂ ਕਹਿੰਦੇ ਨੇ ਜਾ ਭਾਈ ਜਾ ਅਗਲੇ ਦਰਵਾਜ਼ੇ ਤੇ ਜਾ ਇੱਥੇ ਕੁਝ ਨਹੀਂ ਅਕਸਰ ਐਸਾ ਹੁੰਦਾ ਹਰ ਦਰਵਾਜ਼ੇ ਤੋਂ ਖੈਰ ਵੀ ਨਹੀਂ ਮਿਲਦੀ ਖੈਰ ਲੈਣ ਵਾਸਤੇ ਦਰਵਾਜ਼ਾ ਤੇ ਇੱਕੋ ਹੀ ਚਾਹੀਦਾ ਬੋਲੋ ਸ੍ਰੀ ਅਗਰ ਕੋਈ ਇਸ ਨੂੰ ਸਮਝ ਸਕੇ ਤਾਂ ਹਰ ਦਰਵਾਜ਼ਿਓਂ ਖੈਰ ਨਹੀਂ ਮਿਲਦੀ ਇੱਕ ਘਰੋਂ ਹੀ ਖੈਰ ਮਿਲਣੀ ਹੈ ਇੱਕ ਹੀ ਦਹਲੇਜ਼ ਦੇ ਅੰਦਰ ਪੈਰ ਭਰਨਾ ਪਵੇਗਾ ਇੱਕ ਦਰਵਾਜ਼ੇ ਦੇ ਅੰਦਰ ਆਉਣਾ ਪਵੇਗਾ ਫਿਰ ਉੱਥੋਂ ਖੈਰ ਮਿਲੇਗੀ ਤੇ ਫਿਰ ਸਾਡੀ ਝੋਲੀ ਭਰੇਗੀ ਬੋਲੋ ਸ੍ਰੀ ਕਹਿਣ ਲੱਗੇ ਫਕੀਰ ਸਾਈਂ ਚਾਹੁੰਦਾ ਕੀ ਹੈ ਕਹਿਣ ਲੱਗੇ ਕੁਝ ਤਾਂ ਮੇਰੀ ਝੋਲੀ ਪਾ ਦੇ ਕੁਝ ਤਾਂ ਰਹਿਮਤ ਕਰ ਕਹਿਣ ਲੱਗੇ ਅੱਛਾ ਜਾ ਤੇਰੀ ਝੋਲੀ ਵਿੱਚ ਇੱਕ ਪਾਇਆ ਓਨਲੀ ਵਨ ਗੱਲ ਬੜੀ ਸਮਝਣ ਵਾਲੀ ਹੈ ਜੇ ਯਾਦ ਰਹੀ ਤਾਂ ਬੜੀ ਕੰਮ ਆਏਗੀ ਇਸ ਜੀਵਨ ਦੇ ਵਿੱਚ ਇਹ ਘਟਨਾ ਜੇ ਭੁੱਲ ਗਈ ਤੇ ਫਿਰ ਕੋਈ ਲਾਭ ਨਹੀਂ ਕਿਸੇ ਕਿਸਮ ਦਾ ਕੋਈ ਬੈਨੀਫਿਟ ਨਹੀਂ ਇਸ ਜੀਵਨ ਲਈ ਇਹ ਬੜਾ ਜ਼ਰੂਰੀ ਹੈ
ਕਿ ਰੋਜ਼ ਨਾਮਚਾ ਸਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਖਾਲੀ ਕਿੱਥੇ ਦਿਖਾਵੇ ਤੇ ਸਿੱਖ ਤਾਂ ਨਹੀਂ ਰਹਿ ਗਏ, ਖਾਲੀ ਸ਼ਕਲ ਸੂਰਤ ਵੱਲੋਂ ਤੇ ਸਿੱਖ ਨਹੀਂ ਰਹਿ ਗਏ। ਸਿੱਖ ਵਾਲਾ ਉਹਦੇ ਅੰਦਰ ਜੀਵਨ ਵੀ ਹੈ ਕਿ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਵਾਂਗ ਗੁਰਸਿੱਖ ਆਪਣੇ ਮਾਰਗ ਤੇ ਚੱਲ ਰਿਹਾ ਹੈ ਵੀ ਹੈ ਕਿ ਨਹੀਂ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੂ, ਹਰ ਹਰ ਕਥਾ ਨਿਰਾਲੀ। ਕਿਆ ਇਸ ਮਾਰਗ ਤੇ ਚੱਲ ਵੀ ਰਿਹਾ ਕਿ ਨਹੀਂ ਚੱਲ ਰਿਹਾ। ਨਿਰਾ ਪੂਰਾ ਰੂਪ ਧਾਰ ਲੈਣਾ ਵੀ ਕਾਫੀ ਨਹੀਂ ਹੈ, ਰੂਪ ਤੇ ਧਾਰਨਾ ਹੀ ਹੈ, ਇਹ ਤੇ ਸਾਹਿਬ ਦਾ ਹੁਕਮ ਹੈ। ਲੇਕਿਨ ਰੂਪ ਧਾਰਨ ਦੇ ਨਾਲ ਤੇਰੇ ਜੀਵਨ ਵਿੱਚ ਕਿਤਨਾ ਬਦਲਾਵ ਆਇਆ, ਤੇਰੇ ਹਿਰਦੇ ਵਿੱਚ ਕਿਤਨਾ ਬਦਲਾਵ ਆਇਆ, ਤੇਰਾ ਮਨ ਦਾ ਢਾਂਚਾ ਕਿਵੇਂ ਬਦਲਿਆ, ਉਸ ਗੱਲ ਦਾ ਖਿਆਲ ਹੈ। ਜਾਂ ਕਦੀ ਤੂੰ ਸਾਹਿਬ ਦੇ ਦਰ ਆ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆ ਗਏ, ਇਹ ਕਦੀ ਅਰਦਾਸ ਕੀਤੀ ਹੈ, ਪਾਤਸ਼ਾਹ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਕਹਿੰਦੇ ਚੰਗਾ ਫਕੀਰ ਸਾਈਂ ਝੋਲੀ ਕਰ, ਤੇਰੀ ਝੋਲੀ ਵਿੱਚ ਇੱਕ ਪਾਇਆ, ਓਨਲੀ ਵਨ। ਆਖਣ ਲੱਗੇ ਮੇਰੇ ਮੌਲਾ ਬਸ, ਐਡੇ ਵੱਡੇ ਖਜ਼ਾਨੇ ਵਿੱਚ ਤੇਰੇ ਕੋਲ ਇੱਕ ਹੀ ਹੈ। ਕਹਿੰਦੇ ਜਾ ਲੈ ਜਾ, ਇਸ ਇੱਕ ਵਿੱਚ ਬੜੀ ਬਰਕਤ ਹੈ, ਬੋਲੋ ਸਿਰੇ ਬੜੀ ਬਰਕਤ ਹੈ। ਕਹਿੰਦਾ ਚੰਗਾ ਤੇਰੀ ਮਰਜ਼ੀ, ਲੋਕਾਂ ਨੂੰ ਖਜ਼ਾਨੇ ਲੁਟਾਈ ਜਾਂਦਾ ਤੇ ਮੈਂ ਤੇਰੇ ਦਰ ਤੇ ਆਇਆ, ਨਾਮ ਜਪਣ ਵਾਲਾ ਬੰਦਾ ਮੈਨੂੰ ਇੱਕ ਹੀ ਦਿੱਤਾ ਜੀ, ਚਲਾ ਗਿਆ। ਥੋੜੇ ਕੁ ਦਿਨ ਬੀਤੇ ਨਾ, ਉਹ ਇੱਕ ਦੇ ਨਾਲ ਇੱਕ ਸਿਫਰ ਲੱਗ ਗਿਆ ਸਾਧ ਸੰਗਤ, ਬੋਲੋ ਸਿਰੇ। ਤੇ ਲੱਗਾ ਕਿਹਦੇ ਨਾਲ, ਉਹ ਇੱਕ ਹੈ ਸੀ ਤੇ ਸਿਫਰ ਲੱਗਾ ਨਾ, ਜੇ ਇੱਕ ਹੀ ਨਾ ਹੁੰਦਾ ਤਾਂ ਸਿਫਰ ਕਿੱਥੋਂ ਲੱਗਣਾ, ਸਿਫਰ ਨਾਲ ਤੇ ਇੱਕ ਲੱਗਦਾ ਨਹੀਂ। ਦਸ ਹੋ ਗਏ, ਥੋੜਾ ਕੁ ਟਾਈਮ ਹੋਰ ਬੀਤਿਆ, ਇੱਕ ਹੋਰ ਲੱਗ ਗਿਆ, ਸੌ ਹੋ ਗਏ। ਹੁਣ ਸਿਫਰ ਲੱਗਦੇ ਜਾ ਰਹੇ ਨੇ ਸਾਧ ਸੰਗਤ। ਆਓ ਇੱਕ ਵਾਰੀ ਗੁਰੂ ਨੂੰ ਜਪ

0: कहने लगे,
1: क्यों ना मैं तेरा एक वापस तारा हूं, बाकी तो सारा मैं इकट्ठा किया, तुर पिया, फिर पहुंच गया उथे ही जिथे नमाज पढ़ के सारा कुछ प्राप्त किया।
0: अल्लाह अल्लाह करी जांदा, कहिंदा मेरे खुदा आवाज आई,
1: आखन लगे फकीर साईं हुण की लैण आया,
0: आखन लगा मेरे मौला हुण मैं लैण नहीं आया, हुण मैं देण आया। बोलो श्री, किते साडी हालत इदां दी तां नहीं, किते असीं देण जोगे की आ गुरु नूं। जिस गुरु ने सानूं ਕਿਦਣਾ ਤੋਂ ਸ਼ੇਰ ਬਣਾਉਣ ਵਾਸਤੇ, ਸਿੱਖ ਨੂੰ ਸਿੱਖਿਆ ਦੇ ਕੇ ਗੁਰਸਿੱਖ ਬਣਾਉਣ ਵਾਸਤੇ ਆਪਣਾ ਪਰਿਵਾਰ ਤੱਕ ਕੁਰਬਾਨ ਕਰ ਦਿੱਤਾ, ਉਸ ਗੁਰੂ ਨੂੰ ਅਸੀਂ ਕੀ ਦੇ ਸਕਦੇ ਹਾਂ? ਸਤ ਸੰਗਤ ਬੋਲੋ ਸਿਰੇ, ਅਸਾਂ ਤਾਂ ਗੁਰੂ ਕੋਲੋਂ ਲਿਆ ਹੀ ਨਹੀਂ। ਆਖਣ ਲੱਗੇ ਪਹਿਲੇ ਭਿਖਾਰੀ ਬਣ ਕੇ ਆਇਆ ਸੀ, ਹੁਣ ਦਾਤਾ ਬਣ ਰਿਹਾ।
1: ਆਖਣ ਲੱਗੇ ਕੀ ਦੇਣ ਆਇਆ?
0: ਆਖਣ ਲੱਗੇ ਮੇਰੇ ਮੌਲਾ, ਮੈਂ ਤੇ ਤੇਰੇ ਕੋਲ ਬੜਾ ਕੁਝ ਮੰਗਣ ਆਇਆ ਸੀ, ਤੂੰ ਮੈਨੂੰ ਇੱਕ ਹੀ ਦਿੱਤਾ, ਇਸ ਕਰਕੇ ਇੱਕ ਆਪਣਾ ਵਾਪਸ ਲੈ ਲੈ, ਹੁਣ ਮੈਂ ਬਹੁਤ ਸਾਰਾ ਇਕੱਠਾ ਕਰ ਲਿਆ। ਬੋਲੋ ਸ੍ਰੀ, ਮੇਰੇ ਕੋਲ ਮੁੱਕਣ ਵਾਲਾ ਨਹੀਂ। ਆਖਣ ਲੱਗੇ ਅੱਛਾ, ਬੜਾ ਸਿਆਣਾ ਹੋ ਗਿਆ। ਉਸ ਗੁਰੂ ਨੂੰ ਅਸੀਂ ਕੀ ਦੇ ਸਕਦੇ ਹਾਂ? ਸਤ ਸੰਗਤ ਬੋਲੋ ਸ੍ਰੀ, ਅਸਾਂ ਤਾਂ ਗੁਰੂ ਕੋਲੋਂ ਲਿਆ ਹੀ ਨਹੀਂ।

ਲੋ ਸ੍ਰੀ ਮੇਰੇ ਕੋਲ ਮੁੱਕਣ ਵਾਲਾ ਨਹੀਂ ਅੱਖ ਲੱਗੀ ਅੱਛਾ ਬੜਾ ਸਿਆਣਾ ਹੋ ਗਿਆ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ ਬਹੁਤੀ ਚਤੁਰਾਈ ਬਹੁਤੀ ਸਿਆਣਪ ਬਹੁਤੀ ਚਲਾਕੀ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਇਹ ਤੇਰੇ ਕੰਮ ਨਹੀਂ ਆਉਣੀ ਮਤਾ ਕਿਤੇ ਭੁਲੇਖੇ ਵਿੱਚ ਹੋਵੇ ਤੂੰ ਮਤਾ ਕਿਤੇ ਗਲਤ ਫਹਿਮੀ ਵਿੱਚ ਹੋਵੇ ਤੂੰ ਆਖਣ ਲੱਗੇ ਸੋਚ ਲੈ ਕਹਿੰਦਾ ਮੈਂ ਸੋਚ ਕੇ ਹੀ ਆਇਆ ਕਹਿਣ ਲੱਗੇ ਠੀਕ ਹੈ ਵਾਪਸ ਲੈ ਲਿਆ ਚਲਾ ਗਿਆ ਹੁਣ ਸਤਸੰਗਤ ਜਿਹੜੀ ਇੱਕ ਰੂਪੀ ਬਰਕਤ ਸੀ ਉਹ ਤਾਂ ਵਾਪਸ ਕਰ ਗਿਆ ਤੇ ਪਿੱਛੇ ਕੀ ਰਹਿ ਗਿਆ ਉਹ ਸਿਫਰ ਕਿੰਨੇ ਕੁ ਦਿਨ ਰਹਿਣੇ ਸਨ ਹੌਲੀ ਹੌਲੀ ਹੌਲੀ ਹੌਲੀ ਭੋਗ ਪੈ ਗਿਆ ਉਹੀ ਫਟਿਆ ਚੋਲਾ ਪੈਰਾਂ ਵਿੱਚ ਜੋੜਾ ਵੀ ਨਹੀਂ ਹੁਣ ਨੌਕਰ ਚਾਕਰ ਵੀ ਸਾਰੇ ਦੌੜ ਗਏ ਹਾਥੀ ਘੋੜੇ ਵੀ ਵਿਕ ਗਏ ਮਹਿਲ ਵੀ ਵਿਕ ਗਏ ਮਾੜੀਆਂ ਵੀ ਵਿਕ ਗਈਆਂ ਸਭ ਕੁਛ ਵਿਕ ਗਿਆ ਹੱਥ ਵਿੱਚ ਠੂਠਾ ਫੜਿਆ ਹੋਇਆ ਫਿਰ ਉੱਥੇ ਹੀ ਆ ਗਿਆ ਮੇਰੇ ਮੌਲਾ ਮੈਨੂੰ ਇੱਕ ਵਾਪਸ ਕਰ ਦੇ ਬੋਲੋ ਸ੍ਰੀ ਫਿਰ ਆਵਾਜ਼ ਆਈ ਆਖਣ ਲੱਗੇ ਫਕੀਰ ਸਾਈਂ ਜਾ ਹੁਣ ਭੁੱਖਾ ਨਹੀਂ ਰਹਿੰਦਾ ਤੂੰ ਕਿਉਂਕਿ ਮੇਰਾ ਨਾਮ ਜਪਿਆ ਮੇਰੇ ਨਾਲ ਜੁੜਿਆ ਮੇਰੀ ਬੰਦਗੀ ਕੀਤੀ ਹੈ ਤੂੰ ਭੁੱਖਾ ਨਹੀਂ ਰਹਿੰਦਾ ਲੇਕਿਨ ਉਹ ਇੱਕ ਹੁਣ ਹੋਰ ਕੋਈ ਲੈ ਗਿਆ

0: ਸਰਬੱਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਅਸੀਸ ਬਖਸ਼ੋ, ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਯੂ ਹੈਵ ਜਸਟ ਹਰਡ ਸਮ ਸਿੱਖ ਕੀਰਤਨਸ।
2: You are listening to Radio Sai Global Harmony. Radio Sai brings to you every day the teachings and the universal message of love of Bhagwan Sri Satya Sai Baba.